0: ਇੱਕ ਇੱਕ ਤੇ ਇਸ ਕਿਆ ਕੀ ਤਮ ਇੱਕ ਪਤ ਸੋ ਸੋ ਕਾਗ ਨਮੋਂ ਬਾਸੀ ਏ ਵੋ ਸੇ ਏ ਨਕਬ ਇਯਾ ਕਾ ਏ ਮੁਆ ਏ ਵੋ ਸੇ ਏ ਨਕਬ ਇਯਾ ਕਾ ਏ ਮੁਆ ਏ ਵੋ ਸੇ ਏ ਨਕਬ ਇਯਾ ਕਾ ਏ ਮੁਆ ਪਤ ਸੋ ਸੋ ਕਾਗ ਨਮੋਂ ਬਾਸੀ
1: KUII 88.1 FM, licensed in Hoodbella, transmitting to Hopiland from Antelope Mesa in partnership with First Mesa Consolidated Villages and KUII 89.1 LPFM up from Maungkopi. Projects up the Hopi Foundation, streaming online at KUII.net, your Native American Public Radio Station.